ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੈਰੀ ਬਾਵਾ ਤੇ ਨਵਾਂ ਗਾਣਾ ਘੈਂਟ ਲਾਈਫ ਤੁਸੀਂ ਸੁਣ ਲਿਆ ਹੋਣਾ ਤੇ ਤੁਹਾਨੂੰ ਕਿਹੋ ਜਿਹਾ ਲੱਗਦਾ ਤੁਸੀਂ ਆਪਣੇ ਕਮੈਂਟ ਕਰਕੇ ਫੀਡਬੈਕ ਤੁਸੀਂ ਦੇ ਸਕਦੇ ਹੋ ਤੇ ਮੇਰੇ ਨਵੇਂ ਨਵੇਂ ਗਾਣੇ ਸੁਣਨ ਵਾਸਤੇ ਪ੍ਰੋਜੈਕਟਸ ਵਾਸਤੇ ਤੁਸੀਂ ਫੋਕ ਰਿਕਾਰਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਇੰਨੀ ਕੁ ਬੇਨਤੀ ਕਬੂਲ ਕਰਿਓ। ਥੈਂਕ ਯੂ।